ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਸ਼ੇ 'ਤੇ ਵਾਰਤਾ, ਅਤੇ ਇਸ ਤੋਂ ਇਲਾਵਾ ਸੂਫੀਆਨਾ ਕਲਾਮ ਵੀ ਸੁਣਵਾਇਆ ਜਾਏਗਾ।

0: शेरे पंजाब महाराजा रणजीत सिंह जी की बरसी मनाई जा रही है। महाराजा रणजीत सिंह के दरबार च कोई भी हिंदू मुसलमान सिख ईसाई होवे सब नू इको जिहा दर्जा दिता जाता सी ते हर एक नू एक अख नाल वेख्या जाता सी। उन्हां दी निगाह च सारे बराबर सन, ना कोई वड्डा ना कोई छोटा ते ना कोई जात पात का भिन्न भेद सी। उन्हां ने खालसा राज की स्थापना करके ਵੱਖ ਵੱਖ ਭਾਈਚਾਰਿਆਂ ਨੂੰ ਇੱਕ ਸੂਤਰ ਚ ਪਰੋਣ ਦਾ ਕੰਮ ਕੀਤਾ ਤੇ ਪੰਜਾਬ ਨੂੰ ਧਰਮ ਨਿਰਪੱਖ ਸੁਰੱਖਿਅਤ ਤੇ ਸ਼ਕਤੀਸ਼ਾਲੀ ਸਾਮਰਾਜ ਬਣਾਇਆ। ਮਹਾਰਾਜਾ ਰਣਜੀਤ ਸਿੰਘ ਨੂੰ ਜੇ ਖੂਬੀਆਂ ਦੀ ਖਾਨ ਕਹਿ ਲਿਆ ਜਾਵੇ ਤਾਂ ਇਹ ਕਹਿਣਾ ਜ਼ਰਾ ਵੀ ਗਲਤ ਨਹੀਂ ਹੋਵੇਗਾ। ਤੇ ਆਓ ਹੁਣ ਵਿਸਤਾਰ ਚ ਸੁਣਦੇ ਹਾਂ ਡਾਕਟਰ ਗੁਰਪ੍ਰੀਤ ਕੌਰ ਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਸ਼ੇ ਤੇ ਵਾਰਤਾ।
1: ਜਦੋਂ ਵੀ ਪੰਜਾਬ ਦੀ ਏਕਤਾ ਤੇ ਇਨਸਾਫ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾ ਨਾਮ ਮਹਾਰਾਜਾ ਰਣਜੀਤ ਸਿੰਘ ਦਾ ਆਉਂਦਾ ਹੈ। ਉਹਨਾਂ ਨੂੰ ਸ਼ੇਰੇ ਪੰਜਾਬ, ਸਰਕਾਰੇ ਖਾਲਸਾ, ਸ਼ੇਰੇ ਹਿੰਦ ਆਦਿ ਕਹਿ ਕੇ ਵੀ ਸਤਿਕਾਰਿਆ ਜਾਂਦਾ ਹੈ। ਇਤਿਹਾਸ ਵਿੱਚ ਕਈ ਰਾਜੇ ਹੋਏ ਜਿਨ੍ਹਾਂ ਨੇ ਜੰਗਾਂ ਜਿੱਤੀਆਂ ਅਤੇ ਦੌਲਤ ਸ਼ੌਹਰਤ ਕਮਾਈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵੱਖਰਤਾ ਇਹ ਸੀਗੀ ਕਿ ਉਹਨਾਂ ਨੇ ਆਪਣੀ ਪ੍ਰਜਾ ਦਾ ਦਿਲ ਜਿੱਤਿਆ ਅਤੇ ਨਾਲ ਹੀ ਪੰਜਾਬ ਦੀ ਵੀਰਤਾ ਅਤੇ ਗੌਰਵਤਾ ਨੂੰ ਸੰਸਾਰ ਵਿੱਚ ਉਜਾਗਰ ਕੀਤਾ। ਮਹਾਰਾਜਾ ਰਣਜੀਤ ਸਿੰਘ ਦਾ ਜਨਮ ਨਵੰਬਰ 1780 ਵਿੱਚ ਮਾਤਾ ਰਾਜ ਕੌਰ ਦੀ ਕੁੱਖੋਂ ਹੋਇਆ। ਜਦੋਂ ਉਹਨਾਂ ਦਾ ਜਨਮ ਹੋਇਆ ਤਾਂ ਉਹਨਾਂ ਦੇ ਪਿਤਾ ਜੰਗ ਜਿੱਤ ਕੇ ਆਏ ਸਨ, ਇਸ ਲਈ ਉਹਨਾਂ ਨੇ ਆਪਣੇ ਬੱਚੇ ਦਾ ਨਾਮ ਰਣਜੀਤ ਰੱਖ ਦਿੱਤਾ। ਜਦੋਂ ਉਹ 11 ਸਾਲਾਂ ਦੇ ਸਨ ਤਾਂ ਉਹਨਾਂ ਦੇ ਪਿਤਾ ਸਰਦਾਰ ਮਹਾਂ ਸਿੰਘ ਅਕਾਲ ਚਲਾਣਾ ਕਰ ਗਏ। ਨਿੱਕੀ ਉਮਰੇ ਹੀ ਪਿਤਾ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਹਨਾਂ ਤੇ ਆ ਗਈਆਂ। ਛੋਟੀ ਉਮਰੇ ਹੀ ਚੇਚਕ ਨਾਂ ਦੀ ਬਿਮਾਰੀ ਹੋਣ ਕਾਰਨ ਉਹਨਾਂ ਦੀ ਇੱਕ ਅੱਖ ਦੀ ਰੋਸ਼ਨੀ ਵੀ ਚਲੀ ਗਈ, ਜਿਸ ਦੇ ਕਾਰਨ ਉਹ ਜ਼ਿਆਦਾ ਪੜ੍ਹ ਲਿਖ ਨਾ ਸਕੇ। ਪਰ ਉਹਨਾਂ ਦੇ ਹੌਸਲੇ ਤੇ ਇਰਾਦੇ ਕਦੇ ਕਮਜ਼ੋਰ ਨਾ ਹੋਏ ਤੇ ਉਹਨਾਂ ਦੀ ਸਿਆਣਪ, ਸੂਝਵਾਨ ਤੇ ਤੀਖਣ ਬੁੱਧੀ ਦੇ ਚਰਚੇ ਹਰ ਥਾਂ ਹੁੰਦੇ ਰਹੇ। ਛੋਟੀ ਉਮਰ ਤੋਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਲੜਾਈਆਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ। ਇਹ ਉਹ ਸਮਾਂ ਸੀ ਜਦੋਂ ਪੰਜਾਬ ਕਈ ਮਿਸਲਾਂ ਵਿੱਚ ਵੰਡਿਆ ਹੋਇਆ ਸੀ। ਹਰ ਮਿਸਲ ਆਪਣੇ ਖੇਤਰ ਵਿੱਚ ਪ੍ਰਭਾਵ ਰੱਖਦੀ ਸੀ, ਪਰ ਇਹਨਾਂ ਵਿੱਚ ਏਕਤਾ ਦੀ ਕਮੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸਿਆਣਪ ਨਾਲ ਸਾਰੀਆਂ ਮਿਸਲਾਂ ਨੂੰ ਇਕਜੁੱਟ ਕੀਤਾ ਤਾਂ ਕਿ ਪੰਜਾਬ ਮਜ਼ਬੂਤ ਬਣ ਸਕੇ। ਸੰਨ 1799 ਵਿੱਚ ਲਾਹੌਰ ਦੀ ਜੰਗ ਜਿੱਤਣ ਤੋਂ ਬਾਅਦ ਉਹਨਾਂ ਨੇ ਲਾਹੌਰ ਵਿੱਚ ਸੋਨੇ ਦੇ ਸਿੱਕੇ ਵੀ ਚਲਾਏ। ਇਹਨਾਂ ਸਿੱਕਿਆਂ ਨੂੰ ਨਾਨਕ ਸ਼ਾਹੀ ਸਿੱਕੇ ਕਿਹਾ ਜਾਂਦਾ ਸੀ, ਜਿਨ੍ਹਾਂ ਤੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਲਿਖਿਆ ਹੋਇਆ ਸੀ। ਇਹ ਉਹਨਾਂ ਦੀ ਜੰਗਾਂ ਦੀ ਜਿੱਤ ਦੀ ਸ਼ੁਰੂਆਤ ਸੀ। ਇਸ ਦੇ 2 ਸਾਲ ਬਾਅਦ ਸੰਨ 1801 ਈਸਵੀ ਵਿੱਚ ਉਹਨਾਂ ਦੀ ਮਹਾਰਾਜਾ ਵਜੋਂ ਤਾਜਪੋਸ਼ੀ ਕੀਤੀ ਗਈ। ਜਦੋਂ ਉਹਨਾਂ ਦੀ ਤਾਜਪੋਸ਼ੀ ਕੀਤੀ ਗਈ ਤਾਂ ਸ਼ੇਰੇ ਪੰਜਾਬ ਨੇ ਉਸ ਤਖ਼ਤ ਦੇ ਉੱਪਰ ਬੈਠਣ ਤੋਂ ਇਨਕਾਰ ਕਰ ਦਿੱਤਾ ਜਿਸ ਤਖ਼ਤ ਤੇ ਬੈਠ ਕੇ ਮੁਗਲਾਂ ਨੇ ਪੰਜਾਬ ਤੇ ਜ਼ੁਲਮ ਕੀਤੇ ਸੀ। ਤਖ਼ਤ ਦੀ ਬਜਾਏ ਉਹਨਾਂ ਨੇ ਇੱਕ ਕੁਰਸੀ ਤੇ ਬੈਠ ਕੇ ਆਪਣਾ ਰਾਜ ਭਾਗ ਸੰਭਾਲਿਆ ਅਤੇ ਆਪਣੇ ਆਖਰੀ ਸਾਹਾਂ ਤੱਕ ਪੰਜਾਬ ਤੇ ਰਾਜ ਕੀਤਾ। ਉਹ ਹਮੇਸ਼ਾ ਆਪਣਾ ਦਰਬਾਰ ਦੀਵਾਨੇ ਆਮ ਵਿੱਚ ਲਗਾਇਆ ਕਰਦੇ ਸਨ ਤਾਂ ਕਿ ਉਹ ਆਮ ਲੋਕਾਂ ਦੇ ਨੇੜੇ ਰਹਿ ਸਕਣ। ਇੱਥੋਂ ਹੀ ਸ਼ਕਤੀਸ਼ਾਲੀ ਸਿੱਖ ਰਾਜ ਦੀ ਸਥਾਪਨਾ ਹੋਈ ਤੇ ਪੰਜਾਬ ਵਿੱਚ ਏਕਤਾ ਤੇ ਖੁਸ਼ਹਾਲੀ ਦਾ ਆਗਮਨ ਹੋਇਆ। ਉਹਨਾਂ ਨੇ ਹੌਲੀ ਹੌਲੀ ਰਾਜ ਦੀਆਂ ਸਰਹੱਦਾਂ ਨੂੰ ਵਧਾਇਆ ਤੇ ਇੱਕ ਪਾਸੇ ਸਤਲੁਜ ਦੇ ਕੰਢੇ ਤੋਂ ਲੈ ਕੇ ਕਾਬਲ ਕੰਧਾਰ ਤੱਕ ਅਤੇ ਦੂਜੇ ਪਾਸੇ ਕਸ਼ਮੀਰ ਤੋਂ ਲੈ ਕੇ ਸਿੰਧ ਵਰਗੇ ਖੇਤਰ ਪੰਜਾਬ ਦਾ ਹਿੱਸਾ ਬਣੇ। ਉਸ ਸਮੇਂ ਪੰਜਾਬ ਭਾਰਤ ਦਾ ਹੀ ਨਹੀਂ ਬਲਕਿ ਏਸ਼ੀਆ ਦਾ ਸਭ ਤੋਂ ਅਮੀਰ ਰਾਜ ਹੁੰਦਾ ਸੀ। ਮਹਾਰਾਜਾ ਰਣਜੀਤ ਸਿੰਘ ਦੀ ਫੌਜ ਉਸ ਸਮੇਂ ਦੀਆਂ ਫੌਜਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਫੌਜ ਸੀ। ਉਹਨਾਂ ਨੇ ਲਗਭਗ 10 ਜੰਗਾਂ ਲੜੀਆਂ ਤੇ ਸਾਰੀਆਂ ਵਿੱਚ ਜਿੱਤ ਹਾਸਲ ਕੀਤੀ। ਖਾਲਸਾ ਫੌਜ ਇੱਕ ਇਕਲੌਤੀ ਅਜਿਹੀ ਫੌਜ ਸੀ ਜਿਸਨੇ ਅਫਗਾਨਿਸਤਾਨ ਤੇ ਕਬਜ਼ਾ ਕੀਤਾ। ਮਹਾਰਾਜਾ ਰਣਜੀਤ ਸਿੰਘ ਹਰ ਲੜਾਈ ਵਿੱਚ ਜਾਣ ਤੋਂ ਪਹਿਲਾਂ ਤੇ ਵਾਪਸੀ ਆਉਣ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੁੰਦੇ ਸੀ। ਉਹਨਾਂ ਦਾ ਸਿੱਖ ਧਰਮ ਲਈ ਵਿਸ਼ਵਾਸ, ਸ਼ਰਧਾ ਤੇ ਪ੍ਰੇਮ ਬਹੁਤ ਸੀ। ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੀਰੇ ਮੋਤੀਆਂ ਵਾਲਾ ਸਿਹਰਾ ਤੇ ਗੁਰਦੁਆਰਾ ਸਾਹਿਬ ਲਈ ਕਾਫੀ ਵੱਡੀ ਮਾਤਰਾ ਵਿੱਚ ਧਨ ਵੀ ਭੇਟ ਕੀਤਾ। ਇਸ ਤੋਂ ਇਲਾਵਾ ਉਹਨਾਂ ਦੀ ਸਰਪ੍ਰਸਤੀ ਹੇਠ ਤਖ਼ਤ ਸ੍ਰੀ ਪਟਨਾ ਸਾਹਿਬ ਬਿਹਾਰ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਮੇਤ ਕਈ

0: ਗੁਰਦੁਆਰਿਆਂ ਦਾ ਨਿਰਮਾਣ ਹੋਇਆ। ਮਹਾਰਾਜਾ ਰਣਜੀਤ ਸਿੰਘ ਹਰ ਧਰਮ ਦਾ ਆਦਰ ਕਰਦੇ ਸੀ, ਇਸੇ ਲਈ ਜਦੋਂ ਵੀ ਗੁਰਦੁਆਰਾ ਸਾਹਿਬ ਲਈ ਉਹ ਧਨ ਜਾਂ ਸੋਨਾ ਭੇਟ ਕਰਦੇ ਸੀ, ਨਾਲ ਹੀ ਉਹ ਮੰਦਰ ਅਤੇ ਮਸਜਿਦ ਲਈ ਵੀ ਉਹਨਾਂ ਹੀ ਧਨ ਜਾਂ ਸੋਨਾ ਭੇਟ ਕਰਦੇ ਸੀ। ਉਹਨਾਂ ਦੇ ਰਾਜ ਧਰਮ ਨਿਰਪੱਖਤਾ ਵਾਲਾ ਰਾਜ ਸੀ, ਉਹ ਕਿਸੇ ਵੀ ਇੱਕ ਧਰਮ ਦਾ ਪੱਖ ਨਹੀਂ ਸੀ ਲੈਂਦੇ। ਉਹਨਾਂ ਦੇ ਰਾਜ ਦੇ ਸਮੇਂ ਹਰ ਮਨੁੱਖ ਨੂੰ ਧਾਰਮਿਕ ਆਜ਼ਾਦੀ ਮਿਲੀ ਹੋਈ ਸੀ। ਹਿੰਦੂ, ਮੁਸਲਮਾਨ ਤੇ ਸਿੱਖ ਦਾ ਵਿਤਕਰਾ ਉਹਨਾਂ ਦੇ ਮਨ ਵਿੱਚ ਕਦੇ ਨਹੀਂ ਆਇਆ ਸੀ। ਫੌਜ ਵਿੱਚ ਉਹਨਾਂ ਦੀ ਯੋਗਤਾ ਅਨੁਸਾਰ ਉੱਚ ਅਹੁਦੇ ਦਿੱਤੇ ਜਾਂਦੇ ਸੀ। ਇਸ ਦੇ ਨਾਲ ਹੀ ਸ਼ੇਰੇ ਪੰਜਾਬ ਨੇ ਆਪਣੀ ਫੌਜ ਵਿੱਚ ਯੂਰੋਪੀ ਅਫਸਰ ਵੀ ਭਰਤੀ ਕੀਤੇ ਸੀਗੇ। ਮਹਾਰਾਜਾ ਰਣਜੀਤ ਸਿੰਘ ਬੇਸ਼ੱਕ ਆਪ ਸਾਦਗੀ ਪਸੰਦ ਇਨਸਾਨ ਸਨ, ਉਹ ਹਮੇਸ਼ਾ ਸਾਦੇ ਲਿਬਾਸ ਹੀ ਪਾਉਂਦੇ ਸਨ, ਪਰ ਉਹਨਾਂ ਨੇ ਆਪਣੇ ਦਰਬਾਰੀਆਂ ਨੂੰ ਸੁੰਦਰ ਤੇ ਕੀਮਤੀ ਪੋਸ਼ਾਕ ਪਹਿਨ ਕੇ ਆਉਣ ਲਈ ਇਜਾਜ਼ਤ ਦਿੱਤੀ ਹੋਈ ਸੀ। ਉਹ ਆਪ ਸੂਰਮਿਆਂ ਵਾਂਗ ਕਮਰ ਕੱਸਾ ਸਜਾਉਂਦੇ ਸਨ। ਉਹ ਆਪਣੇ ਆਪ ਨੂੰ ਮਹਾਰਾਜਾ ਘੱਟ ਤੇ ਆਪਣੀ ਪ੍ਰਜਾ ਦਾ ਸੇਵਾਦਾਰ ਜ਼ਿਆਦਾ ਸਮਝਦੇ ਸਨ। ਉਹ ਜਾਣਦੇ ਸਨ ਕਿ ਕਿਸੇ ਵੀ ਰਾਜ ਦੀ ਅਸਲ ਤਾਕਤ ਉਸਦੀ ਫੌਜ ਦੇ ਨਾਲ ਨਾਲ ਪ੍ਰਜਾ ਵੀ ਹੁੰਦੀ ਹੈ। ਇਸ ਲਈ ਉਹ ਲੋਕਾਂ ਦੀ ਭਲਾਈ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਸਨ ਅਤੇ ਆਪਣੀ ਪ੍ਰਜਾ ਦੀ ਜ਼ਰੂਰਤਾਂ ਤੇ ਖੁਸ਼ੀ ਨੂੰ ਜਾਣਨ ਲਈ ਉਹ ਕਈ ਵਾਰ ਭੇਸ ਬਦਲ ਕੇ ਵੀ ਘੁੰਮਦੇ ਸਨ। ਇੱਕ ਵਾਰ ਜਦੋਂ ਰਾਜ ਵਿੱਚ ਅਕਾਲ ਪੈ ਗਿਆ ਤਾਂ ਮਹਾਰਾਜਾ ਨੇ ਖਜ਼ਾਨੇ ਖੋਲ੍ਹ ਦਿੱਤੇ ਕਿ ਪ੍ਰਜਾ ਆ ਕੇ ਲੈ ਜਾਵੇ, ਤਾਂ ਉੱਥੇ ਇੱਕ ਬਜ਼ੁਰਗ ਦਾਦਾ ਤੇ ਨਿੱਕਾ ਪੋਤਰਾ ਲੈਣ ਆਏ, ਪਰ ਬਜ਼ੁਰਗ ਹੋਣ ਕਾਰਨ ਉਸਦੇ ਕੋਲੋਂ ਪੰਡ ਚੁੱਕੀ ਨਾ ਗਈ, ਤਾਂ ਮਹਾਰਾਜਾ ਰਣਜੀਤ ਸਿੰਘ ਆਪ ਚਿਹਰਾ ਢੱਕ ਕੇ ਉਹਨਾਂ ਦੀ ਪੰਡ ਚੁੱਕ ਕੇ ਉਹਦੇ ਘਰ ਛੱਡ ਕੇ ਆਏ। ਬਜ਼ੁਰਗ ਦੇ ਪੁੱਛਣ ਤੇ ਉਹਨਾਂ ਨੇ ਦੱਸਿਆ ਕਿ ਉਹ ਮਹਾਰਾਜਾ ਰਣਜੀਤ ਸਿੰਘ ਹੀ ਹਨ। ਇਉਂ ਕਈ ਵਾਰ ਸ਼ੇਰੇ ਪੰਜਾਬ ਨੇ ਆਮ ਜਨਤਾ ਦੀ ਮਦਦ ਕੀਤੀ। ਮਦਦਗਾਰ ਹੋਣ ਦੇ ਨਾਲ ਨਾਲ ਉਹ ਸੁਭਾਅ ਪੱਖੋਂ ਦਿਆਲੂ ਵੀ ਬਹੁਤ ਸਨ। ਇੱਕ ਵਾਰ ਦੀ ਗੱਲ ਹੈ, ਜਦੋਂ ਜੰਗਲਾਂ ਵਿੱਚੋਂ ਲੰਘ ਰਹੇ ਸਨ ਤਾਂ ਉਹਨਾਂ ਨੇ ਉੱਥੇ ਕੁਝ ਬੱਚਿਆਂ ਦੀ ਟੋਲੀ ਵੇਖੀ ਜਿਹੜੀ ਬੇਰੀ ਤੋਂ ਪੱਥਰ ਮਾਰ ਕੇ ਬੇਰ ਤੋੜ ਰਹੀ ਸੀ। ਮਹਾਰਾਜਾ ਰਣਜੀਤ ਸਿੰਘ ਬੱਚਿਆਂ ਨੂੰ ਵੇਖਣ ਲਈ ਰੁਕ ਗਏ ਤੇ ਅਚਾਨਕ ਇੱਕ ਪੱਥਰ ਆ ਕੇ ਮਹਾਰਾਜਾ ਦੇ ਵੱਜਿਆ ਤੇ ਉਹਨਾਂ ਦੇ ਮੱਥੇ ਤੋਂ ਲਹੂ ਵਹਿਣ ਲੱਗ ਪਿਆ। ਇਹ ਵੇਖ ਕੇ ਉਹਨਾਂ ਦੇ ਅੰਗ ਰੱਖਿਅਕ ਨੇ ਬੱਚੇ ਨੂੰ ਫਟਕਾਰਿਆ ਤਾਂ ਬੱਚੇ ਨੇ ਮਾਸੂਮੀਅਤ ਨਾਲ ਕਿਹਾ ਕਿ ਬੇਰੀ ਨੂੰ ਪੱਥਰ ਮਾਰਦੇ ਹਾਂ ਤਾਂ ਉਹ ਸਾਨੂੰ ਮਿੱਠੇ ਫਲ ਦਿੰਦੀ ਹੈ, ਜੇ ਤੁਹਾਨੂੰ ਪੱਥਰ ਲੱਗ ਗਿਆ ਤਾਂ ਤੁਸੀਂ ਸਾਨੂੰ ਸਜ਼ਾ ਦੇ ਰਹੇ ਹੋ। ਇਹ ਸੁਣ ਕੇ ਮਹਾਰਾਜ ਮੁਸਕੁਰਾਏ ਅਤੇ ਉਹਨਾਂ ਨੇ ਬੱਚਿਆਂ ਨੂੰ ਸਜ਼ਾ ਦੇਣ ਦੀ ਬਜਾਏ ਬਹੁਤ ਕੁਝ ਖਾਣ ਪੀਣ ਨੂੰ ਦਿੱਤਾ ਤੇ ਉਹਨਾਂ ਨਾਲ ਸਮਾਂ ਬਿਤਾਇਆ। ਇਸੇ ਤਰ੍ਹਾਂ ਮਹਾਰਾਜਾ ਹਰ ਕਿਸੇ ਨਾਲ ਬੜੀ ਨਿਮਰਤਾ ਨਾਲ ਮਿਲਦੇ ਸੀ। ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਅਜਿਹੀਆਂ ਕਈ ਕਥਾਵਾਂ ਸਾਨੂੰ ਇਤਿਹਾਸ ਵਿੱਚੋਂ ਮਿਲਦੀਆਂ ਹਨ। ਮਹਾਰਾਜਾ ਰਣਜੀਤ ਸਿੰਘ ਵਰਗਾ ਧਰਮ ਨਿਰਪੱਖ ਰਾਜ ਅੱਜ ਤੱਕ ਕੋਈ ਨਹੀਂ ਕਰ ਪਾਇਆ, ਇਸੇ ਲਈ ਅੱਜ ਤੱਕ ਉਹਨਾਂ ਦੇ ਸਮੇਂ ਵਾਲਾ ਪੰਜਾਬ ਮੁੜ ਨਹੀਂ ਬਣ ਸਕਿਆ। ਉਹਨਾਂ ਦਾ ਜੀਵਨ ਨੌਜਵਾਨਾਂ ਲਈ ਇੱਕ ਪ੍ਰੇਰਣਾ ਸਰੋਤ ਹੈ। ਉਹ ਪੰਜਾਬ ਦੀ ਧਰਤੀ ਤੇ ਜੰਮਿਆ ਅਜਿਹਾ ਪੁੱਤ ਹੈ ਜਿਸ ਦੀ ਵੀਰਤਾ ਦੀ ਗਾਥਾ ਸਾਰੇ ਸੰਸਾਰ ਵਿੱਚ ਸੁਣਾਈਆਂ ਜਾਂਦੀਆਂ ਹਨ। ਸਾਨੂੰ ਉਹਨਾਂ ਦੀ ਜਿੱਤਾਂ ਦੇ ਨਾਲ ਨਾਲ ਉਹਨਾਂ ਦੇ ਆਦਰਸ਼ਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੀ ਰੂਹ, ਸ਼ਾਨ ਅਤੇ ਗੌਰਵ ਦਾ ਪ੍ਰਤੀਕ ਹਨ।
1: ਵਾਰਤਾ ਤੁਸੀਂ ਸੁਣ ਰਹੇ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਸ਼ੇ ਤੇ ਵਾਰਤਾਕਾਰ ਸਨ ਡਾਕਟਰ ਗੁਰਪ੍ਰੀਤ ਕੌਰ। ਅੱਜ ਅੰਤਰਰਾਸ਼ਟਰੀ ਕੌਮਾਂਤਰੀ ਸੂਖਮ ਲਘੂ ਤੇ ਦਰਮਿਆਨੇ ਉਦਯੋਗ ਦਿਹਾੜਾ ਮਨਾਇਆ ਜਾ ਰਿਹਾ ਏ। ਕੋਈ ਵੀ ਵਿਅਕਤੀ ਰੁਜ਼ਗਾਰ ਤੋਂ ਵਿਹੂਣਾ ਨਾ ਹੋਵੇ ਤੇ ਕਿਸੇ ਨੂੰ ਵੀ ਬੇਰੁਜ਼ਗਾਰੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਅੱਜ ਦੀ ਨੌਜਵਾਨ ਪੀੜ੍ਹੀ ਡਿਜੀਟਲ ਯੁੱਗ 'ਚ ਹਰ ਪਾਸੇ ਮੱਲਾਂ ਮਾਰ ਰਹੀ ਏ, ਨਵੀਆਂ ਨਵੀਆਂ ਕਾਢਾਂ ਕੱਢ ਰਹੀ ਏ ਤੇ ਉਹਨਾਂ ਦੇ ਹੁਨਰ ਤੇ ਕਲਾ ਨੂੰ ਸਰਕਾਰ ਵੀ ਪਛਾਣਦੀ ਹੋਈ ਆਪਣੇ ਰੁਜ਼ਗਾਰ ਸਿਰਜਣ ਦੇ ਮੌਕੇ ਦੇ ਰਹੀ ਏ। ਨਵੇਂ ਤੇ ਛੋਟੇ ਪੱਧਰ ਤੇ ਉਦਯੋਗ ਲਗਾਉਣ ਦੇ ਲਈ ਜਿਵੇਂ ਮਸ਼ੀਨਾਂ, ਡਿਜੀਟਲ ਸਾਧਨ ਪ੍ਰਦਾਨ ਕਰਨ ਲਈ ਸਰਕਾਰ ਦੇ ਵੱਲੋਂ ਕਈ ਯੋਜਨਾਵਾਂ ਚਲਾਈਆਂ ਗਈਆਂ ਨੇ। ਇਹਨਾਂ ਯੋਜਨਾਵਾਂ ਤੋਂ ਲਾਹਾ ਲੈਂਦੇ ਹੋਏ ਨੌਜਵਾਨ ਪੀੜ੍ਹੀ ਜਾਂ ਕੋਈ ਉਦਮੀ ਛੋਟੇ ਪੱਧਰ ਤੇ ਆਪਣਾ ਕੰਮ ਸ਼ੁਰੂ ਕਰ ਸਕਦਾ ਏ। ਨੌਜਵਾਨਾਂ ਦੇ ਸਿਰ ਤੇ ਜਦੋਂ ਕੰਮ ਕਰਨ ਦਾ ਜਨੂੰਨ ਸਵਾਰ ਹੋਵੇ ਤਾਂ ਫਿਰ ਉਹ ਕੁਝ ਵੀ ਕਰ ਗੁਜ਼ਰਦੇ ਨੇ। ਭਾਵੇਂ ਉਹ ਕੰਮ ਕਰਨ ਦਾ ਜਜ਼ਬਾ ਹੋਵੇ ਜਾਂ ਫਿਰ ਪਿਆਰ ਮੁਹੱਬਤ ਦੀ ਗੱਲ, ਫਿਰ ਤਾਂ ਇਨਸਾਨ ਨੂੰ ਕੁਝ ਸੁਝਦਾ ਨਹੀਂ। ਤੇ ਗਾਇਕ ਗੁਰਦਾਸ ਮਾਨ ਆਪਣੇ ਸੁਫੀਆਨਾ ਕਲਾਮ 'ਚ ਇਸ਼ਕ ਹਕੀਕੀ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ, ਤੇ ਆਓ ਫਿਰ ਸੁਣਦੇ ਹਾਂ ਨੀ ਮੈਂ ਕਮਲੀ।

ਸੁਫੀਆਨਾ ਕਲਾਮ ਤੁਸੀਂ ਸੁਣ ਰਹੇ ਸੀ ਗਾਇਕ ਗੁਰਦਾਸ ਮਾਨ ਦੀ ਆਵਾਜ਼ 'ਚ। ਜਿਸ ਨੂੰ ਇਸ਼ਕ ਹਕੀਕੀ ਹੋਵੇ ਤਾਂ ਉਸਦਾ ਖੁਮਾਰ ਤਾਂ ਉਤਰਦਾ ਹੀ ਨਹੀਂ, ਉਸ ਰੂਹਾਨੀ ਆਤਮਿਕ ਆਨੰਦ ਨੂੰ ਕੋਈ ਵਿਰਲਾ ਹੀ ਮਹਿਸੂਸ ਕਰ ਸਕਦਾ ਏ। ਸੁਫੀਆਨਾ ਕਲਾਮ ਸੁਣਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕੌਮਾਂਤਰੀ ਸੂਖਮ ਲਘੂ ਤੇ ਦਰਮਿਆਨੇ ਉਦਯੋਗ ਦਿਹਾੜੇ ਬਾਰੇ, ਜੋ ਹਰ ਸਾਲ 27 ਜੂਨ ਨੂੰ ਮਨਾਇਆ ਜਾਂਦਾ ਏ। ਇਸ ਦਿਨ ਦਾ ਮੁੱਖ ਉਦੇਸ਼ ਸੂਖਮ ਲਘੂ ਤੇ ਦਰਮਿਆਨੇ ਉਦਯੋਗਾਂ ਦੀ ਆਰਥਿਕਤਾ ਵਿੱਚ ਭੂਮਿਕਾ, ਨਿੱਤ ਨਵੀਆਂ ਨੌਕਰੀਆਂ ਦੀ ਸਿਰਜਣਾ ਤੇ ਟਿਕਾਊ ਵਿਕਾਸ ਨੂੰ ਹੱਲਾਸ਼ੇਰੀ ਦੇਣਾ ਏ। ਕੌਮਾਂਤਰੀ ਸੂਖਮ ਲਘੂ ਤੇ ਦਰਮਿਆਨੇ ਉਦਯੋਗ ਦਿਹਾੜਾ ਸੰਯੁਕਤ ਰਾਸ਼ਟਰ ਮਹਾਸਭਾ ਨੇ ਅਪ੍ਰੈਲ 2017 ਵਿੱਚ ਇੱਕ ਮਤਾ ਪਾਸ ਕਰਕੇ ਹਰ ਸਾਲ 27 ਜੂਨ ਨੂੰ ਮਨਾਉਣ ਦਾ ਐਲਾਨ ਕੀਤਾ ਸੀ। ਇਹ ਦਿਨ ਵਿਸ਼ੇਸ਼ ਤੌਰ ਤੇ ਉਦਮੀਆਂ ਤੇ ਛੋਟੇ ਕਾਰੋਬਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਤੇ ਉਹਨਾਂ ਨੂੰ ਹੌਸਲਾ ਅਫਜ਼ਾਈ ਦੇ ਨਾਲ ਨਾਲ ਛੋਟੇ ਕਾਰੋਬਾਰ ਕਰਨ ਵਾਲੇ ਕਾਮਿਆਂ ਨੂੰ ਪ੍ਰੇਰਣਾ ਵੀ ਮਿਲਦੀ ਏ ਤੇ ਉਹ ਦੁੱਗਣੇ ਉਤਸ਼ਾਹ ਦੇ ਨਾਲ ਆਪਣੇ ਹੁਨਰ ਨੂੰ ਤਰਾਸ਼ਦੇ ਨੇ ਤੇ ਆਪਣੇ ਹੁਨਰ ਦੀ ਬਦੌਲਤ ਕਈ ਨਵੀਆਂ ਕਾਢਾਂ ਕੱਢਦੇ ਨੇ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਹ ਸਿਰਫ ਆਪ ਹੀ ਨਹੀਂ ਸਗੋਂ ਦੂਜਿਆਂ ਵਿਅਕਤੀਆਂ ਨੂੰ ਆਪਣੇ ਕੰਮ ਨਾਲ ਜੋੜਦੇ ਨੇ। ਉਹ ਕਹਿੰਦੇ ਵੀ ਨੇ ਕਿ 1-1 ਤੇ 2-11, ਸੋ ਇਸ ਤਰ੍ਹਾਂ ਛੋਟੇ ਛੋਟੇ ਕੰਮ ਤੇ ਹੁਨਰ ਤੋਂ ਹੀ ਵੱਡੀਆਂ ਵੱਡੀਆਂ ਪਲਾਂਘਾਂ ਪੁੱਟੀਆਂ ਜਾਂਦੀਆਂ ਨੇ। ਇਸ ਤਰ੍ਹਾਂ ਛੋਟੇ ਉਦਮੀ ਆਪਣੇ ਕੰਮ ਦੇ ਜ਼ਰੀਏ ਕੰਮ ਮੰਗਣ ਵਾਲੇ ਜਾਂ ਨੌਕਰੀ ਲੈਣ ਵਾਲੇ ਨਹੀਂ ਬਲਕਿ ਨੌਕਰੀ ਦੇਣ ਵਾਲੇ ਬਣ ਜਾਂਦੇ ਨੇ। ਇਸ ਲਈ ਲੋੜ ਏ ਸੂਖਮ ਲਘੂ ਤੇ ਦਰਮਿਆਨੇ ਉਦਯੋਗਾਂ 'ਚ ਆਪਣੇ ਹੁਨਰ ਨੂੰ ਤਰਾਸ਼ਣ ਦੀ, ਕਿਉਂਕਿ ਇਸ ਤੇ ਲਾਗਤ ਖਰਚ ਵੀ ਘੱਟ ਤੇ ਮੁਨਾਫ਼ਾ ਵੀ ਜ਼ਿਆਦਾ ਹੁੰਦਾ ਏ। ਨਿੱਤ ਨਵੇਂ ਤਜਰਬੇ ਵੀ ਕੀਤੇ ਜਾਂਦੇ ਨੇ ਤੇ ਹਰ ਕੋਈ ਕੁਝ ਨਵਾਂ ਹੀ ਸਿੱਖਣਾ ਚਾਹੁੰਦਾ ਏ, ਕਿਉਂਕਿ ਇੱਕ ਕੰਮ ਨੂੰ ਕਰਦੇ ਕਰਦੇ ਇਨਸਾਨ ਅੱਕ ਵੀ ਜਾਂਦਾ ਏ ਤੇ ਇਸ ਲਈ ਨਵਾਂਪਣ ਤੇ ਨਵੀਨਤਾ ਹੋਣੀ ਬਹੁਤ ਜ਼ਰੂਰੀ ਏ। ਇਸ ਦੇ ਨਾਲ ਹੀ ਸੂਖਮ ਲਘੂ ਤੇ ਦਰਮਿਆਨੇ ਉਦਯੋਗ ਕੇਵਲ ਭਾਰਤ ਵਿੱਚ ਹੀ 11 ਕਰੋੜ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਂਦੇ ਨੇ। ਜੇ ਹਰ ਵਿਅਕਤੀ ਦੇ ਹੱਥ ਵਿੱਚ ਕੰਮ ਹੋਵੇਗਾ ਤਾਂ ਫਿਰ ਉਸਨੂੰ ਕਿਸੇ ਅੱਗੇ ਹੱਥ ਅੱਡਣ ਦੀ ਵੀ ਲੋੜ ਨਹੀਂ ਪਵੇਗੀ ਤੇ ਹਰ ਕੋਈ ਖੁਸ਼ਹਾਲ ਜੀਵਨ ਜੀਵੇਗਾ। ਇਹੀ ਤਾਂ ਹਰ ਕੋਈ ਚਾਹੁੰਦਾ ਏ।

ਕਿ ਉਹ ਆਪਣੇ ਕੰਮ 'ਚ ਰੁੱਝਿਆ ਰਹੇ। ਇਸ ਨਾਲ ਇਨਸਾਨ ਬੁਰੀਆਂ ਆਦਤਾਂ ਤੋਂ ਵੀ ਬਚਿਆ ਰਹਿੰਦਾ ਏ। ਤੇ ਆਓ ਹੁਣ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਸੁਣਦੇ ਹਾਂ ਸੁਰਿੰਦਰ ਕੌਰ ਦੀ ਆਵਾਜ਼ 'ਚ ਬਾਬਾ ਬੁੱਲੇ ਸ਼ਾਹ ਦਾ ਲਿਖਿਆ ਸੁਫੀਆਨਾ ਕਲਾਮ, ਆ ਮਿਲ ਯਾਰ ਸਾਰ ਲੈ ਮੇਰੀ।

ਬਾਬਾ ਬੁੱਲੇ ਸ਼ਾਹ ਦੀ ਕਾਫੀ ਤੁਸੀਂ ਸੁਣ ਰਹੇ ਸੀ ਤੇ ਗਾਇਕ ਸਨ ਸੁਰਿੰਦਰ ਕੌਰ। ਆਸੇ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।

0: ਨਾਲ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੈਸ਼ਲਸ ਦੇ ਰਾਸ਼ਟਰੀ ਦਿਵਸ ਦੇ 50 ਸਾਲਾ ਸਮਾਰੋਹ ਵਿਚ ਸ਼ਾਮਲ ਹੋਣ ਲਈ ਅੱਜ ਤੋਂ ਸੋਮਵਾਰ ਤੱਕ ਸੈਸ਼ਲਸ ਦੇ ਦੌਰੇ ਤੇ ਨੇ। ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ 14 ਸ਼ਹਿਰਾਂ ਵਿਚ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕੀਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕ ਰੂਬੀਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਨੇ ਸ਼ਾਨਦਾਰ ਆਰਥਿਕ ਤਰੱਕੀ ਕੀਤੀ ਹੈ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਕਿਸੇ ਵੀ ਅਰਥ ਵਿਵਸਥਾ ਦੀ ਤਾਕਤ ਉਸਦੇ MSME ਸੈਕਟਰ ਦੇ ਯੋਗਦਾਨ ਵਿਚ ਹੈ ਤੇ ਭਾਰਤ ਦੇ ਕਿਦੰਬੀ ਸ੍ਰੀਕਾਂਤ, ਰੌਣਕ ਚੌਹਾਨ ਤੇ ਦੇਵਿਕਾ ਸਿਹਾਗ ਕੈਲੀਫੋਰਨੀਆ ਵਿਚ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀ ਫਾਈਨਲ ਚ ਪਹੁੰਚ ਗਏ ਨੇ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸੋਮਵਾਰ ਤੱਕ ਸੈਸ਼ਲਸ ਦੇ ਦੌਰੇ ਤੇ ਨੇ। ਉਹ ਸੈਸ਼ਲਸ ਦੇ ਰਾਸ਼ਟਰੀ ਦਿਵਸ ਦੇ ਗੋਲਡਨ ਜੁਬਲੀ ਸਮਾਰੋਹ ਵਿਚ ਮੁੱਖ ਮਹਿਮਾਨ ਹੋਣਗੇ। ਸ੍ਰੀ ਮੋਦੀ ਪਹਿਲਾਂ 2015 ਵਿਚ ਸੈਸ਼ਲਸ ਗਏ ਸਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਮੁੰਦਰੀ ਫੌਜ ਤੇ 2 ਜਹਾਜ਼ਾਂ ਸਮੇਤ ਭਾਰਤੀ ਰੱਖਿਆ ਬਲ ਦੀ ਇਕ ਟੁਕੜੀ ਗੋਲਡਨ ਜੁਬਲੀ ਸਮਾਰੋਹ ਵਿਚ ਹਿੱਸਾ ਲਏਗੀ। ਦੌਰੇ ਦੌਰਾਨ ਸ੍ਰੀ ਮੋਦੀ ਸੈਸ਼ਲਸ ਦੇ ਰਾਸ਼ਟਰਪਤੀ ਡਾ. ਪੈਟ੍ਰਿਕ ਹਰਮਨੀ ਨਾਲ ਗੱਲਬਾਤ ਕਰਨਗੇ ਤੇ ਦੋਹਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨਗੇ। ਆਪਸੀ ਹਿੱਤ ਦੇ ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ ਤੇ ਵੀ ਚਰਚਾ ਕੀਤੀ ਜਾਏਗੀ। ਪ੍ਰਧਾਨ ਮੰਤਰੀ ਸੈਸ਼ਲਸ ਦੀ ਨੈਸ਼ਨਲ ਅਸੈਂਬਲੀ ਨੂੰ ਸੰਬੋਧਨ ਕਰਨਗੇ ਤੇ ਪ੍ਰਵਾਸੀ ਭਾਰਤੀਆਂ ਨਾਲ ਮੁਲਾਕਾਤ ਕਰਨਗੇ। ਭਾਰਤ ਸੈਸ਼ਲਸ ਸਬੰਧ ਇਤਿਹਾਸਕ, ਸਭਿਆਚਾਰਕ ਅਤੇ ਲੋਕਾਂ ਦਰਮਿਆਨ ਸੰਪਰਕ ਤੇ ਆਧਾਰਿਤ ਨੇ। ਇਕ ਮੁੱਖ ਸਮੁੰਦਰੀ ਭਾਈਵਾਲ ਵਜੋਂ ਸੈਸ਼ਲਸ ਖੇਤਰੀ ਸੁਰੱਖਿਆ ਤੇ ਸਮਾਵੇਸ਼ੀ ਵਿਕਾਸ ਲਈ ਭਾਰਤ ਦੇ ਮਹਾਂਸਾਗਰ ਦ੍ਰਿਸ਼ਟੀਕੋਣ ਵਿਚ ਇਕ ਮੁੱਖ ਭਾਈਵਾਲ ਹੈ। ਇਹ ਵਿਕਾਸਸ਼ੀਲ ਦੇਸ਼ਾਂ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ। ਇਹ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਲੰਮੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਦੇ ਸਾਰੇ ਖੇਤਰਾਂ ਚ ਦੁਵੱਲੇ ਸਬੰਧਾਂ ਨੂੰ ਵਧਾਉਣ ਲਈ ਉਨ੍ਹਾਂ ਦੀ ਸਾਂਝੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ। ਇਸ ਦੌਰਾਨ ਸੈਸ਼ਲਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੈਸ਼ਲਸ ਦੌਰੇ ਤੋਂ ਪਹਿਲਾਂ ਵਿਦੇਸ਼ ਮੰਤਰੀ ਬੈਰੀ ਫੋਰੇ ਨੇ ਕਿਹਾ ਹੈ ਕਿ ਮੌਜੂਦਾ ਵਿਸ਼ਵ ਵਿਵਸਥਾ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਵਿਚ ਸੁਧਾਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ ਆਪਣੀ ਵੱਡੀ ਆਬਾਦੀ, ਵੱਧ ਰਹੇ ਵਿਸ਼ਵ ਪ੍ਰਭਾਵ, ਸ਼ਾਂਤੀ ਸਥਾਪਨਾ, ਸਮੁੰਦਰੀ ਸੁਰੱਖਿਆ ਅਤੇ ਬਹੁਪੱਖੀ ਕੂਟਨੀਤੀ ਵਿਚ ਯੋਗਦਾਨ ਕਾਰਨ ਸੁਰੱਖਿਆ ਪ੍ਰੀਸ਼ਦ ਦੀ ਸਥਾਈ ਮੈਂਬਰਸ਼ਿਪ ਦਾ ਹੱਕਦਾਰ ਹੈ। ਭਾਰਤ ਸੈਸ਼ਲਸ ਨੇ ਸਬੰਧਾਂ ਨੂੰ ਮਜ਼ਬੂਤ ਅਤੇ ਇਤਿਹਾਸਕ ਦੱਸਦਿਆਂ ਸ੍ਰੀ ਬੈਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਦੋਹਾਂ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗੀ। ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਗਾਂਧੀ ਨਗਰ ਸਥਿਤ ਮਹਾਤਮਾ ਮੰਦਰ ਤੋਂ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕੀਤੀ। ਇਹ ਸੇਵਾ ਸ਼ੁਰੂ ਵਿਚ ਰਾਜ ਦੇ 14 ਵੱਡੇ ਸ਼ਹਿਰਾਂ ਵਿਚ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ,
2: ਭਾਰਤ ਟੈਕਸੀ ਬਣਨੇ ਕਾ ਸਬਸੇ ਪਹਿਲਾ ਕਾਰਨ ਹੈ ਕਿ ਹਮਾਰੇ ਸਾਥੀਓ ਕਾ ਔਰ ਹਮਾਰੇ ਗ੍ਰਾਹਕੋ ਕਾ ਕਿਸੀ ਕਾ ਵੀ ਸ਼ੋਸ਼ਣ ਨਾ ਹੋ। ਇਹ ਸਬਸੇ ਪਹਿਲਾ ਕਾਰਨ। ਦੂਸਰਾ, ਸਾਥੀ ਕਾ ਸਨਮਾਨ ਹੋ। ਉਹ ਐਪ ਪਰ ਰਜਿਸਟ੍ਰੇਸ਼ਨ ਕੇ ਲਿਏ ਮੋਹਤਾਜ ਨਹੀਂ ਹੈ। ਆਜ ਮੈਂ ਗਰਵ ਸੇ ਕਹਿਤਾ

0: ਵਿੱਚ ਇਸਰਾਇਲ ਦੇ ਮੀਸ਼ਾ ਜ਼ਿਬਰਮਨ ਨੂੰ 23-21-11 ਨਾਲ ਹਰਾ ਕੇ ਸੈਮੀਫਾਈਨਲ 'ਚ ਪਹੁੰਚ ਗਿਆ। ਉਧਰ ਮਹਿਲਾ ਸਿੰਗਲਸ ਦੇ ਕੁਆਟਰ ਫਾਈਨਲ ਵਿੱਚ ਭਾਰਤ ਦੀ ਦੇਵਿਕਾ ਨੇ ਜਾਪਾਨ ਦੀ ਤੀਜੀ ਦਰਜਾ ਪ੍ਰਾਪਤ ਰੀਕੋ ਗੁੰਜੀ ਨੂੰ 22-21-19 ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਮਿਸਰ ਨੇ ਪਹਿਲੀ ਵਾਰ ਨਾਕਆਊਟ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਗਰੁੱਪ ਜੀ ਦੇ ਆਪਣੇ ਆਖਰੀ ਮੈਚ ਵਿੱਚ ਮਿਸਰ ਨੇ ਈਰਾਨ ਨਾਲ 1-1 ਨਾਲ ਡਰਾ ਖੇਡਿਆ। ਗਰੁੱਪ ਜੀ ਦੇ ਹੋਰ ਮੈਚ ਵਿੱਚ ਬੈਲਜੀਅਮ ਨੇ ਨਿਊਜ਼ੀਲੈਂਡ ਨੂੰ 5-1 ਨਾਲ ਹਰਾ ਦਿੱਤਾ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ 'ਤੇ ਇੱਕ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੈਸ਼ਲਸ ਦੇ ਰਾਸ਼ਟਰੀ ਦਿਵਸ ਦੇ 50 ਸਾਲਾ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਅੱਜ ਤੋਂ ਸੋਮਵਾਰ ਤੱਕ ਸੈਸ਼ਲਸ ਦੇ ਦੌਰੇ 'ਤੇ ਨੇ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ 14 ਸ਼ਹਿਰਾਂ ਵਿੱਚ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕੀਤੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਨੇ ਸ਼ਾਨਦਾਰ ਆਰਥਿਕ ਤਰੱਕੀ ਕੀਤੀ ਹੈ ਅਤੇ ਭਾਰਤ ਦੇ ਕਿਦੰਬੀ ਸ਼੍ਰੀਕਾਂਤ, ਰੌਣਕ ਚੌਹਾਨ ਅਤੇ ਦੇਵਿਕਾ ਸਿਹਾਗ ਕੈਲੀਫੋਰਨੀਆ ਵਿੱਚ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚ ਗਏ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: आदाब, ये आकाशवाणी है, खबरों के साथ मैं हबीब रहमान। वजीर आजम नरेंद्र मोदी अब से कुछ देर बाद सेशल्स के 3 रोजा दौरे पर पहुंचने वाले हैं। उन्होंने सेशल्स को बेशबहा समंदरी पड़ोसी मुल्क और भारत के महासागर विजन का एक अहम साथी करार दिया है। अमरीका के वजीर खारजा मार्को रूबियो ने कहा है कि ट्रंप इंतजामिया भारत को अपने कलीदी साथियों में से सबसे ज्यादा करीबी समझता है, जो मुश्तरका अकदार और मफाद रखते हैं। मरकजी वजीर दाखिला और इमदाद बाहिमी के वजीर अमित शाह ने गुजरात के 14 बड़े शहरों में इमदाद बाहिमी पर मबनी भारत टैक्सी सर्विस का आगाज किया है। तमिल फिल्म अदाकार और हिदायतकार के भाग्यराज का चेन्नई में 73 साल की उम्र में इंतकाल हो गया है। भारत के मौसमियात के महकमे ने अगले 2 दिन के दौरान जैली हिमालयी मगरबी बंगाल और सिक्किम में तेज से बहुत तेज बारिश की पेशगोई की है। और फुटबॉल के फीफा आलमी कप में मिस्र पहली बार नॉकआउट मरहले में पहुंचा है। मिस्र और ईरान का मैच 1-1 गोल से बराबर रहा। अब खबरें तफसील से। वजीर आजम नरेंद्र मोदी अब से कुछ देर बाद सेशल्स के 3 रोजा सरकारी दौरे पर पहुंचने वाले हैं। अपने दौरे में जनाब मोदी सेशल्स के कौमी दिन की गोल्डन जुबली तकरीबात में एजाजी मेहमान की हैसियत से शिरकत करेंगे। जनाब मोदी ने कहा है कि इस दौरे में वो सेशल्स की कौमी असेंबली से खिताब करने वाले पहले भारतीय वजीर आजम का शर्फ हासिल करेंगे। वजीर आजम सेशल्स में भारतीय बरादरी से भी बातचीत करेंगे, जिसकी वजह से भारत और सेशल्स के दरमियान खुसूसी दोस्ती परवान चढ़ी है और ये बरादरी दोनों मुल्कों के दरमियान एक पुल का काम अंजाम दे रही है। मजीद तफसील हमारे नामानिगार से।
2: वजीर आजम मोदी अपने दौरे के दौरान सेशल्स की कौमी असेंबली से खिताब करेंगे और भारतीय बिरादरी से बातचीत करेंगे। आज उनके प्रोग्राम में बोटेनिकल गार्डन्स में शजरकारी की तकरीब में शिरकत और सेशल्स साहेली मुहाफिज दस्ते के अड्डे का दौरा शामिल है। भारत और सेशल्स के दरमियान तारीखी, सकाफती और अवामी रवाबित पर मबनी देरीना साझेदारी है। बहर हिंद के खित्ते में एक अहम बहरी हमसाया होने के नाते सेशल्स को भारत के महासागर विजन और आलमी खित्ते जुनूब के तई वाबस्तगी में खास अहमियत हासिल है। ये दौरा भारत और सेशल्स के दरमियान मजबूत और देरपा दोस्ती के अज़्म का यादा करेगा और दोनों मुल्कों के दरमियान मुख्तलिफ शोबों में दो तरफा ताल्लुकात को मजीद उसत देने के मुश्तरक अज़्म को तकवीत फराहम करेगा। सुपर्णा साइकिक रिपोर्ट के साथ खबरनामे के लिए मैं मोहम्मद अम्मार।
1: सेशल्स ने अक़वामे मुत्तहिदा सलामती कौंसिल में भारत की मुस्तकिल रुकनियत की हिमायत का ऐलान किया है। वजीर आजम नरेंद्र मोदी की सेशल्स आमद से कबल सेशल्स की वजीर खारजा बेरी फोर ने कहा है कि मौजूदा आलमी निज़ाम और बैनुल अक़वामी इदारों में इस्लाहात की जरूरत है, ताकि ये मौजूदा दौर के हकाइक का बेहतर अक्कासी कर सकें। उन्होंने कहा है कि भारत अपनी कसीर आबादी, बढ़ते हुए आलमी रसूख, अमन कायम करने की कोशिशों, बहरी सलामती और कसीर जहती सफारतकारी में अहम रोल की वजह से सलामती कौंसिल की मुस्तकिल रुकनियत का पूरा मुस्तहिक है। امریکہ کے وزیر خارجہ مارکو روبیو نے وزیر اعظم نریندر مودی کی قیادت کی یہ کہتے ہوئے تعریف کی ہے کہ بھارت نے خاطر خواہ اقتصادی ترقی کی ہے اور وہ عالمی سطح پر ایک بڑا رول ادا کر رہا ہے۔ وائٹ ہاؤس میں خبر ایجنسی کو انٹرویو دیتے ہوئے جناب روبیو نے کہا کہ ٹرمپ انتظامیہ بھارت کو امریکہ کے قریب ترین دفاعی شراکت داروں میں سمجھتی ہے۔ انہوں نے کہا کہ وزیر اعظم مودی نے ایک ایسے ملک کی قیادت کی ہے جو اقتصادی طور پر مضبوطی کے ساتھ ترقی کر رہا ہے اور لگاتار ایک مؤثر عالمی طاقت بنتا جا رہا ہے۔ روبیو نے یہ بھی کہا کہ وزیر اعظم مودی اور صدر ڈونلڈ ٹرمپ کے درمیان تعلقات کافی قریبی ہیں۔ انہوں نے کہا ہے کہ جمہوریت کے لیے یہ ایک اہم بات ہے۔ عمر داخلہ اور امداد باہمی کے مرکزی وزیر امیت شاہ نے گجرات میں گاندھی نگر کے مہا مندر میں بھارت ٹیکسی سروس کا آغاز کیا۔ امداد باہمی پر مبنی اپنی نوعیت کی یہ پہلی ٹیکسی سروس ہے اور اسے اگلے 2 سال کے دوران ملک بھر کے 500 شہروں اور قصبوں تک توسیع دی جائے گی۔ اس موقع پر اظہار خیال کرتے ہوئے جناب امیت شاہ نے کہا کہ بھارت ٹیکسی امداد باہمی کے شعبے میں تبدیلی لانے کی سمت میں ایک اہم قدم کی حیثیت رکھتا ہے۔ اس سروس کی شروعات کرتے ہوئے انہوں نے یہ بھی کہا کہ یہ سروس اس بات کو یقینی بنائے گی کہ ڈرائیوروں کو آمدنی کا ایک بڑا حصہ مل سکے اور مسافر مناسب خرچ پر محفوظ سفر کر سکیں۔
3: بھارت ٹیکسی بننے کا سب سے پہلا کارن ہے کہ ہمارے سارتھیوں کا اور ہمارے گراہکوں کا کسی کا بھی شوشن نہ ہو، یہ سب سے پہلا کارن۔ دوسرا، سارتھی کا سنمان ہو، وہ ایپ پر رجسٹریشن کے لیے محتاج نہیں ہے۔ آج میں گرو سے کہتا ہوں بھارت ٹیکسی کے ساتھ جڑے ہوئے 7 لاکھ سارتھی بھارت ٹیکسی کے مالک ہے، شیئر ہولڈر۔
1: جناب امیت شاہ نے امول امداد باہمی تحریک کی کامیابی کا ذکر کرتے ہوئے کہا کہ بھارت ٹیکسی بھی امداد باہمی کے اسی جذبے کے تحت کام کرے گی اور اجتماعی ملکیت کے توسط سے عوام کو با اختیار بنایا جا سکے گا۔ جناب امیت شاہ ان دنوں گجرات کے 3 روزہ دورے پر ہیں۔ یہ خبریں آکاشوانی سے نشر کی جا رہی ہیں۔ امریکہ کے نائب صدر جے ڈی وینس نے ایران کو خبردار کرتے ہوئے کہا ہے کہ کسی بھی جارحیت کا جواب طاقت سے دیا جائے گا۔ ان کا یہ بیان امریکہ کی جانب سے ایران کے ٹھکانوں پر فوجی حملوں کے چند گھنٹے بعد سامنے آیا ہے۔ ایکس پر ایک پوسٹ میں جے ڈی وینس نے کہا کہ ایران نے جنگ بندی کے معاہدے پر دستخط کیے ہیں اور امریکہ نے بھی اس کی مکمل پاسداری کی ہے۔ انہوں نے مزید کہا کہ معاہدے سے متعلق کسی بھی اختلاف کو بات چیت کے ذریعہ حل کیا جانا چاہیے، تاہم انہوں نے خبردار کیا کہ اگر تشدد کا راستہ اختیار کیا گیا تو اس کا جواب فوجی کاروائی سے دیا جائے گا۔ امریکی سینٹرل کمانڈ سینٹ کوم نے کہا ہے کہ امریکی افواج نے ایران کے میزائل اور ڈرون ذخیرہ گاہوں کے علاوہ ساحلی ریڈار تنصیبات کو نشانہ بنایا۔ سینٹ کوم کے مطابق ایک کارگو جہاز پر حملہ جنگ بندی معاہدے کی خلاف ورزی تھا۔ اس نے مزید کہا کہ معاہدے پر مکمل عمل درآمد کو یقینی بنانے کے لیے امریکی افواج خطے میں موجود رہیں گی۔ معروف تمل فلم اداکار اور ہدایت کار کے بھاگیہ راج کا آج صبح دل کا دورہ پڑنے کے بعد انتقال ہو گیا۔ وہ 73 سال کے تھے۔ سینے میں درد کی شکایت کے بعد انہیں فوری طور پر ایک نجی اسپتال میں داخل کرایا گیا، تاہم ڈاکٹروں کی کوششوں کے باوجود انہیں بچایا نہیں جا سکا۔ ان کے پاس پسماندگان میں ان کی اہلیہ پورنیما بھاگیہ راج، ایک بیٹا، ایک بیٹی اور پوتے پوتیاں شامل ہیں۔ بھاگیہ راج ایک ممتاز فلم ساز تھے جو اپنی دلچسپ کہانیوں، منفرد اسکرین پلے اور حاضر جواب مکالموں کی وجہ سے تمل سنیما میں ایک خاص مقام رکھتے تھے۔ انہوں نے کئی کامیاب تمل فلموں کی ہدایت کاری کی۔ انہوں نے مقبول ہندی فلم آخری راستہ بھی اس کی بھی ہدایت کاری کی تھی۔ تمل ناڈو کے وزیر اعلیٰ سی جوزف وجے، ڈی ایم کے سربراہ اور سابق وزیر اعلیٰ ایم کے اسٹالن سمیت کئی اہم شخصیات نے ان کے جسد خاکی پر گلہائے عقیدت نظر کیے اور انہیں خراج عقیدت پیش کیا۔ تمل ناڈو سرکار نے اعلان کیا ہے کہ پورے سرکاری اعزاز کے ساتھ ان کی آخری رسوم کل چنئی میں ادا کی جائے گی۔ کولکاتہ کے تارا تلا عمارت کی گرنے کے واقعے میں مرنے والوں کی تعداد بڑھ کر 17 ہو گئی ہے۔ بچاؤ اور امدادی کام جاری ہیں۔ بھارتی محکمہ موسمیات آئی ایم ڈی نے کہا ہے کہ شمالی بحیرہ عرب کے مزید کچھ علاقوں، گجرات، مدھیہ پردیش، چھتیس گڑھ کے بقیہ علاقوں، جھارکھنڈ، بہار، اتر پردیش کے بعض علاقوں اور اتراکھنڈ میں اگلے 3 سے 4 دن کے دوران جنوب مغربی مانسون کے آگے بڑھنے کے لیے حالات سازگار ہیں۔ موسمیات کے محکمے نے مغربی بنگال کے ذیلی ہمالیائی خطے اور سکم میں اگلے دو دن کے دوران شدید سے بہت شدید بارش کی پیشگوئی کی ہے۔ آئی ایم ڈی نے بہار، چھتیس گڑھ، ساحلی آندھرا پردیش، ساحلی کرناٹک، تمل ناڈو، پڈوچیری، کرائیکل اور شمال مشرق کے کچھ